0: ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ ਤਾਂ ਮੈਂ ਤੁਹਾਡੇ ਆਪਣੇ ਜੋਤੀ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਗਿਣ ਕੇ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਵੈਂਦੇ ਹਾਂ ਡਾਕਟਰ ਜੇ ਸੀ ਬਤਰਾ ਦੀ ਕੀ ਗਈ ਗੱਲਬਾਤ, ਸੰਤ ਝੂਲੇ ਲਾਲ ਦਾ ਜੀਵਨ ਦਰਸ਼ਨ, ਇਸ ਤੋਂ ਇਲਾਵਾ ਸੁਫੀਆਨਾ ਕਲਾਮ ਪੇਸ਼ ਕੀਤਾ ਵੇ ਸੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਰਤਾ ਨਾਲ। ਵਾਰਤਾ ਹੈ ਸੰਤ ਝੂਲੇ ਲਾਲ ਦਾ ਜੀਵਨ ਦਰਸ਼ਨ।
1: ਇਹ ਸਾਈ ਝੂਲੇ ਲਾਲ ਸਾਡੇ ਸਿੰਧੀ ਸਰਾਇਕੀ ਵਸੇਬ ਦੇ ਬਹੁ ਵੱਡੇ ਸੂਰਮਾ ਅਤੇ ਸੂਫੀ ਸੰਤ ਹੋਏ। ਸਿੰਧੂਵਾਦੀ ਸੱਭਿਅਤਾ ਭਾਰਤ ਵਰਸ਼ ਦੀ ਇਤਿਹਾਸਿਕ ਸੱਭਿਅਤਾ ਹੈ, ਜਿਹੜੀ ਸਿੰਧੂਵਾਦੀ ਦੇ ਦੋਵੇਂ ਕਿਨਾਰੇ ਅਤੇ ਵਸੇ ਲੋਕਾਂ ਦੀ ਸੰਸਕ੍ਰਿਤੀ, ਰੀਤੀ ਰਿਵਾਜ, ਸਕਾਫਤ, ਸੱਭਿਆਚਾਰ, ਭਾਸ਼ਾ, ਇਤਿਹਾਸ, ਵੇਦ, ਪੁਰਾਣ ਦੀ ਜਨਮਦਾਤਾ ਹੈ। ਹੀ ਸਿੰਧੂ ਨਦੀ ਦੇ ਜਲ ਨੇ ਸਾਕੂ ਜੀਵਨ ਦਾਨ ਕੀਤੇ। ਜਲ ਹੀ ਜੀਵਨ ਹੈ ਅਤੇ ਗਿਆਨ ਦੀ ਜੋਤੀ ਵੀ ਦੇ ਰੂਪ ਵਿੱਚ ਦਿੱਤੀ ਹੈ। ਮੋਹਨ ਜੀ ਦਾੜੋ, ਹੜੱਪਾ ਸਾਡੀ ਤਾਰੀਖ ਦੀਆਂ ਹਿੱਸੇ ਹਨ। ਝੂਲੇ ਲਾਲ ਹੁਣ ਧਰਤੀ ਦੇ ਵਿੱਚ ਵਰੁਣ ਦੇਵਤਾ ਦੇ ਅਵਤਾਰ ਹੋ ਗੁਜ਼ਰੇ ਨੇ। ਉਹ ਹੁਣ ਦੇ ਦੋ ਰੂਪ ਹਨ, ਸੂਰਮਾ ਅਤੇ ਇੱਕ ਰੂਪ ਹੈ ਉਹ ਰੁਦਰ ਰੂਪ ਹੈ, ਔਰ ਦੂਜਾ ਰੂਪ ਹੈ ਇੱਕ ਸਾਧੂ, ਇੱਕ ਸੰਤ, ਸਮਾਜ ਸੇਵੀ ਔਰ ਸਾਧਨਾ ਦੇ ਵਿੱਚ ਨਿਖਰ, ਸਭ ਦੇ ਕਸ਼ਟ ਨਿਵਾਰਨ ਵਾਲਾ ਅਵਤਾਰ। ਸਿੰਧ ਵਿੱਚ ਸੰਮਤ ਵਿਕਰਮੀ 1007 ਸੰਨ 951 ਵਿੱਚ ਚੇਤ ਮਹੀਨੇ ਦੀ ਦੂਜੀ ਚਾਂਦਨੀ ਰਾਤ ਸ਼ੁੱਕਰਵਾਰ ਸ਼ਾਮ ਦੇ ਵਕਤ ਸਾਈਂ ਰਤਨ ਰਾਏ ਪਿਤਾ ਅਤੇ ਮਾਤਾ ਦੇਵਕੀ ਬਾਈ ਦੇ ਘਰ ਬਸਤੀ ਨਸਰਪੁਰ ਰਿਆਸਤ ਠੱਠਾ ਮਿਰਖ ਸ਼ਾਹ ਦੀ ਹਕੂਮਤ ਵਿੱਚ ਭਗਵਾਨ ਝੂਲੇ ਲਾਲ, ਜਿਹਨੇ ਕੋ ਪਿਆਰ ਨਾਲ ਲਾਲ ਸਾਈਂ, ਅਮਰ ਲਾਲ, ਉਡੇਰੂ ਲਾਲ, ਦਰਿਆ ਸ਼ਾਹ, ਜਿੰਦਲ, ਜਿੰਦ ਪੀਰ, ਖਵਾਜਾ ਖਿਜਰ, ਸਾਂਵਲ ਸ਼ਾਹ ਵਗੈਰਾ ਵੀ ਦੇ ਨਾਂ 'ਤੇ ਪੂਜਾ ਵੇਂਦੇ ਅਤੇ ਉਹ ਪ੍ਰਗਟ ਥੇ ਹਨ। ਇਹਨਾਂ ਦੇ ਦੋ ਰੂਪ ਸਾਕੂ ਹਮੇਸ਼ਾ ਨਜ਼ਰ ਆਨਣ ਉਹਨਾਂ ਦੇ ਹਰ ਮੰਦਰ ਵਿੱਚ। ਪਹਿਲਾ ਰੂਪ ਹੈ ਸ਼ਾਂਤ ਸਰੂਪ, ਆਪਣੀ ਸਾਧਨਾ ਦੇ ਵਿੱਚ ਬੈਠਣ ਔਰ ਗਿਆਨ ਦਾ ਅਵਤਾਰ ਹਨ, ਔਰ ਦੂਜਾ ਸਰੂਪ ਘੋੜੇ ਦੀ ਸਵਾਰੀ ਦੇ ਉੱਤੇ ਹੱਥ 'ਤੇ ਤਲਵਾਰ ਹੈ, ਔਰ ਉਹ ਰੁੱਧ ਰੂਪ ਵਿੱਚ ਸਭ ਕੁਛ ਸਜ਼ਾ ਦੇਣ ਹਨ ਜਿਹੜੇ ਕਿ ਅਧਰਮੀ ਲੋਕ ਹਨ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਇਹ ਫਰਮਾਏ, ਯਦਾ ਯਦਾ ਹੀ ਧਰਮਸੇ ਗਲਾਨੀ ਭਗ ਭਾਰਤਾ ਅਥੁਮ ਧਰਮਸਤੇ ਤਦਾਮਾਨ ਸਰਿਜਤਾਤਮ, ਜੈਨੀ ਕਿ ਜਿਹੜੇ ਜਿਹੜੇ ਵੇਲੇ ਧਰਮ ਦਾ ਨਾਸ਼ ਥੀਂਦੇ ਅਤੇ ਮੈਂ ਹੀ ਧਰਤੀ 'ਤੇ ਅਵਤਾਰ ਗਿੰਦਾ, ਔਰ ਹੂੰ ਵੇਲੇ ਅਧਰਮ ਦਾ ਨਾਸ਼ ਕਰਕੇ ਅਤੇ ਧਰਮ ਕੋ ਦੁਬਾਰਾ ਬਾਲੋ ਬਾਲ ਕਰੇਨਾ। ਸਾਈਂ ਝੂਲੇ ਲਾਲ ਦਾ ਅਵਤਾਰ ਹੂੰ ਵੇਲੇ ਹਿੰਦੂ ਸਮਾਜ 'ਤੇ ਠੱਠਾ ਵਿੱਚ ਮਿਰਖ ਸ਼ਾਹ ਦੇ ਜ਼ੁਰਮੇ ਤੋਂ ਛੁਟਕਾਰਾ ਦਿਵਾਉਣ ਕੀਤੇ ਥਿਆ ਹੈ ਅਤੇ ਲੋਕ ਕਲਿਆਣ ਦਾ ਉਦੇਸ਼ ਵੀ ਹੈ। ਹੁਣੇ ਜਲ ਯਾਨੀ ਪਾਣੀ, ਜਿਹੜੀ ਕਿ ਸਾਡੀ ਜਲ ਜੀਵਨ ਹੈ, ਧਰਤੀ ਦਾ 75% ਹੈ, ਅਤੇ ਜੋਤ ਯਾਨੀ ਗਿਆਨ ਦੀ ਪੂਜਾ ਕਰਨ ਵਾਸਤੇ ਹੁਣ ਦੇ ਸਾਰਿਆਂ ਕੋਲ ਵਰੁਣ ਦੇਵਤਾ ਦੀ ਪੂਜਾ ਉਹਨਾਂ ਨੇ ਆਪਣੇ ਸਿੰਧੂ ਨਦੀ ਦੇ ਕਿਨਾਰੇ 'ਤੇ ਕਰਵਾਈ ਅਤੇ ਸਿੰਧ ਦਰਿਆ ਉੱਤੇ ਵਰੁਣ ਦੇਵਤਾ, ਜਿਹਨਾਂ ਦਾ ਪੁਰਾਣੇ ਔਰ ਵੇਦਨ ਵਿੱਚ ਵੀ ਵਰਣਨ ਹੈ, ਦੀ ਪੂਜਾ ਪਾਠ ਸ਼ੁਰੂ ਕਰ ਦਿੱਤੀ ਅਤੇ ਖਾਵਣ ਪੀਵਣ ਛੋੜ ਕੇ ਦਿਨ ਰਾਤ ਆਪਣੇ ਭਗਵਾਨ ਕੋ ਯਾਦ ਕੀਤਾ ਅਤੇ ਆਪਣੇ ਧਰਮ ਕੋ ਬਚਾਉਣ ਵਾਸਤੇ ਮਦਦ ਮੰਗੀ। ਸੱਚੇ ਦਿਲ ਨਾਲ ਮੰਗੀ ਹੋਈ ਦੁਆ ਜ਼ਰੂਰ ਕਬੂਲ ਥੀਂਦੀ ਹੈ। ਆਵਾਜ਼ ਏ ਖਲਕ ਨਕਾਰਾ ਏ ਖੁਦਾ, ਜਿਵੇਂ ਭਗਵਾਨ ਨੇ ਪ੍ਰਹਲਾਦ ਭਗਤ ਦੀ ਆਵਾਜ਼ ਸੁਣੀ ਅਤੇ ਨਰਸਿੰਘ ਭਗਵਾਨ ਦਾ ਅਵਤਾਰ ਗਿੱਧਾ,

ਹੀ ਪੂਰਨ ਚੰਦ ਵਡਾਲੀ ਦੇ ਸਾਥੀਆਂ ਦੀ ਗਾਏ ਕਾਫੀ। ਇਸ ਦੇ ਨਾਲ ਹੀ ਸਰੇਕੀ ਪ੍ਰੋਗਰਾਮ ਇਥਾਈ ਖਤਮ ਥਿੰਦਾ ਹੈ। ਹੁਣ ਜੋਤੀ ਕੋ ਇਜਾਜ਼ਤ ਦੇਵੋ।

ਆਪਣੇ ਸਾਨ ਅਰੇ ਲੇਲੇ ਰਗੜਕ ਆਮ ਤਾਂ ਲੂਆਂ ਲੇਵੇ ਪ੍ਰਾਣ ਲੂਆਂ ਸੂ ਬਚਾਓ ਰੱਖਿਓ ਸਾ ਧਿਆਨ ਰੱਖਿਓ ਸਾ ਅੱਜ ਕੋ ਕਰਕ੍ਰਮਿਤੋਈ ਭਾਈ ਰਾਮੇਸ਼ਰ ਨੇ ਦਿਓ ਗਿਆ ਰਾਮ ਰਾਮ ਸਾ ਰਾਮ ਰਾਮ।

ਪ੍ਰੋਗਰਾਮ ਹੈਲੋ ਮਿੱਟੀ ਦੀ ਖੁਸ਼ਬੂ ਲੈ ਕੇ ਤੁਹਾਡਾ ਸਭ ਦਾ ਦੋਸਤ ਦੁਰਗਾ ਰਾਮ ਨਾਇਕ ਹਾਜ਼ਰ ਹੈ। ਦੋਸਤੋ, ਅੱਜ ਮਹੀਨੇ ਦਾ ਅਖੀਰੀ ਸ਼ੁੱਕਰਵਾਰ ਅਤੇ ਅੱਜ

0: ਦੇ ਦਿਨ ਆਪਾਂ ਫੋਨ 'ਤੇ ਗੱਲਬਾਤ ਕਰਕੇ ਤੁਹਾਡੀ ਪਸੰਦ ਦੇ ਗੀਤ ਸੁਣਦੇ ਹਾਂ। ਮਿੱਤਰੋ, ਜਿਸ ਤਰ੍ਹਾਂ ਤੁਹਾਨੂੰ ਹਰ ਸ਼ੁੱਕਰਵਾਰ ਪ੍ਰੋਗਰਾਮ ਦੀ ਉਡੀਕ ਰਹਿੰਦੀ ਆ, ਉਸੇ ਤਰ੍ਹਾਂ ਸਾਨੂੰ ਵੀ ਤੁਹਾਡੇ ਮੋਹ ਮੁਹੱਬਤ ਵਾਲੇ ਫੋਨ ਦੀ ਤਾਂਘ ਰਹਿੰਦੀ ਆ। ਅਤੇ ਦੋਸਤੋ, ਕਿਹਾ ਜਾਂਦਾ ਵਾ ਕਿ ਇੱਕ ਡਰ ਦੁਨੀਆ ਦਾ ਅਤੇ ਦੂਜੀ ਤਾਂਘ ਸੱਜਣ ਦੀ, ਇੱਕ ਡਰ ਦੁਨੀਆ ਦਾ ਅਤੇ ਦੂਜੀ ਤਾਂਘ ਸੱਜਣ ਦੀ ਅਤੇ ਤੀਜੀ ਉਮਰ ਬੀਤਦੀ ਜਾਵੇ। ਪੱਜ ਪਾ ਪਾ ਕੇ ਰੋਵਾਂ ਅਤੇ ਤੁਹਾਨੂੰ ਤਰਸ ਰਤਾ ਨਾ ਆਵੇ, ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਿਲ ਹੱਲ ਹੋ ਜਾਵੇ, ਯਾਰ ਫਰੀਦਾ ਉਹਦੇ ਪੈਰ ਮੈਂ ਚੁੰਮਾਂ ਅਤੇ ਜਿਹੜਾ ਵਿਛੜੇ ਯਾਰ ਮਿਲਾਵੇ। ਅਤੇ ਦੋਸਤੋ, ਫੋਨ ਦੀ ਘੰਟੀ ਵੱਜ ਰਹੀ ਆ, ਆਓ ਗੱਲਬਾਤ ਕਰੀਏ। ਹੈਲੋ, ਮਿੱਟੇ ਦੀ ਖੁਸ਼ਬੂ ਪ੍ਰੋਗਰਾਮ,
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਫੌਜੀ ਸਾਹਿਬ।
1: ਗੁਰਗਰਾਮ ਦੀ ਆਵਾਜ਼ ਲੱਗ ਰਹੀ। ਹਾਂਜੀ ਹਾਂਜੀ ਹਾਂਜੀ,
0: ਵਾਹ ਜੀ ਵਾਹ। ਹੋਰ ਫੌਜੀ ਸਾਹਿਬ ਕੀ ਹਾਲ ਆ?
1: ਹਾਂ ਠੀਕ ਹੈ ਦੁਰਗਾ ਜੀ।
0: ਜਗਦੇਵ ਸਿੰਘ ਜੀ ਹੈ ਨਾ?
1: ਹਾਂਜੀ ਜਗਦੇਵ ਸਿੰਘ।
0: ਹਾਂਜੀ ਹਾਂਜੀ ਹਾਂਜੀ, ਤਰਮਾਲਾ ਤੋਂ।
1: ਹਾਂਜੀ ਤਰਮਾਲਾ ਤੋਂ।
0: ਹਾਂਜੀ ਹਾਂਜੀ ਹਾਂਜੀ, ਹੋਰ ਫੌਜੀ ਸਾਹਿਬ ਕੀ ਹਾਲ ਆ?
1: ਹਾਂ

0: रिवाज रही है। आओ गलबात करिए। हेलो मिट्टी की खुशबू प्रोग्राम। सत श्रीकाल फौजी साहब।
1: दुर्गाराम दी आवाज लग रही। हां जी हां जी हां जी।
0: वाह जी वाह। और फौजी साहब की हाल
1: है? हां ठीक है दुर्गा जी।
0: जगदेव सिंह जी है ना?
1: हां जी जगदेव सिंह।
0: हां जी हां जी हां जी। तरमाला तो?
1: हां जी तरमाला तो।
0: हां जी हां जी हां जी। और फौजी साहब की हाल
1: है? बस ठीक है। तुसी सुनाओ ठीक हो? अपने सारे यार दोस्त कंट्रोल ते ट्रांसमीटर ते जो प्रोग्राम पेश कर रहे सारे ठीक ने
0: जी? बहुत वधिया सारे बहुत वधिया सब।
1: चलो ठीक है।
0: हां जी हां जी। एक तुसी अज दस दो कलाकार केड़ा सुनना?
1: अज तुसी लखविंदर बड़ाली सुनाओ जी दुर्गा जी।
0: लखविंदर बड़ाली जरूर सुनावांगे साहब। ते जगदेव जी।
1: हां जी।
0: ਤੁਹਾਡੀ ਰੁਚੀ ਕੀ ਕੀ ਆ? ਕੀ ਪਸੰਦ ਆ ਤੁਹਾਨੂੰ?
1: ਜੀ ਰੁਚੀ ਜੀ ਹੁਣ ਮੈਂ ਆਰਮੀ ਚੋਂ ਰਿਟਾਇਰਮੈਂਟ ਆ ਗਿਆ
0: ਜੀ।
1: ਤਾਂ ਨੈਕਸਟ ਕੋਈ ਨਾ ਕੋਈ ਗਵਰਨਮੈਂਟ ਜੋਬ ਦੀ ਅਜੇ ਤੱਕ ਤਾਂ ਹੈ ਰੁਚੀ, ਉਸੀ ਦੀ ਸਟੱਡੀ ਕਰ ਰਿਹਾ ਮੈਂ।
0: ਅੱਛਾ।
1: ਤਾਂ ਉਸ ਤੋਂ ਬਾਅਦ ਦੇਖੋ ਜੇ ਉੱਪਰ ਵਾਸਤੇ ਚਾਹਿਆ ਤਾਂ ਕੋਈ ਨਾ ਕੋਈ ਗਵਰਨਮੈਂਟ ਜੋਬ ਐਕਸਰਸਮੈਨ ਦੇ ਕੋਟੇ 'ਚ ਮਿਲ ਗਈ ਤਾਂ ਠੀਕ ਹੈ।
0: ਹਾਂਜੀ ਹਾਂਜੀ। ਚਲੋ ਉਹ ਤਾਂ ਅਸੀਂ ਪਰਮਾਤਮਾ ਤੋਂ ਦੁਆ ਕਰਾਂਗੇ ਕਿ ਤੁਹਾਨੂੰ ਸਰਵਿਸ ਫੇਰ ਕੋਈ ਮਿਲੇ। ਤੁਹਾਨੂੰ ਕੋਈ ਲਿਖਣੇ ਦੀ ਪੜ੍ਹਨ ਦੀ?
1: ਬਸ ਮੈਨੂੰ ਪੜ੍ਹਨ ਦੀ ਹੈ ਜੀ, ਅਜੇ ਵੀ ਮੈਂ ਰਿਟਾਇਰਮੈਂਟ ਹੋਣ ਤੋਂ ਬਾਅਦ ਥੋੜਾ ਸਟੱਡੀ ਦੇ ਵਿੱਚ ਹੀ ਰੁਚੀ ਰੱਖ ਰਿਹਾ।
0: ਅੱਛਾ ਨਹੀਂ, ਕਿਸ ਤਰੀਕੇ ਦਾ ਪੜ੍ਹਦੇ ਹੋ ਤੁਸੀਂ? ਕੋਈ ਸਾਹਿਤਕ ਚੀਜ਼ਾਂ ਪੜ੍ਹਦੇ ਹੋ? ਕੀ ਪੜ੍ਹਦੇ ਹੋ ਤੁਸੀਂ?
1: ਨਹੀਂ ਨਹੀਂ ਜੀ, ਬਸ ਐਵੇਂ ਜਿਵੇਂ ਕੋਈ ਜੋਬ ਨੂੰ ਲੈ ਕੇ।
0: ਹਾਂ ਕੰਪੀਟੀਸ਼ਨ ਦੀ ਤਿਆਰੀ 'ਚ ਹੈ ਨਾ, ਜੋ ਵੀ ਹੈ ਨਾ।
1: ਹਾਂਜੀ ਹਾਂਜੀ ਕੰਪੀਟੀਸ਼ਨ ਦੀ ਤਿਆਰੀ।
0: ਜਗਦੇਵ ਜੀ ਪ੍ਰੋਗਰਾਮ ਤੁਹਾਡੇ ਨਾਲ ਹੋਰ ਕੌਣ ਕੌਣ ਸੁਣਦੇ ਹੁੰਦੇ ਆ?
1: ਮੇਰੇ ਪਤਨੀ ਜਸਵੀਰ ਕੌਰ, ਮੇਰਾ ਇੱਕ ਲੜਕਾ ਹੈ ਦਮਨਦੀਪ ਸਿੰਘ, ਲੜਕੀ ਖੁਸ਼ਦੀਪ ਕੌਰ, ਤੇ ਮੇਰੇ ਮਾਤਾ ਪਿਤਾ ਨੇ ਕੁਲਵਿੰਦਰ ਸਿੰਘ, ਮਨਜੀਤ ਕੌਰ
0: ਜੀ,
1: ਤੇ ਇੱਕ ਮੇਰਾ ਛੋਟਾ ਬ੍ਰਦਰ ਜਸਪਾਲ ਸਿੰਘ, ਉਹਨਾਂ ਦੀ ਮਿਸ ਜਸਪਾਲ ਕੌਰ, ਤੇ ਇੱਕ ਮੇਰਾ ਛੋਟਾ ਜਿਹਾ ਭਤੀਜਾ ਅਕਜੋਤ ਸਿੰਘ
0: ਜੀ ਜੀ।
1: ਹਾਂ ਹੈ ਬਹੁਤ ਸ਼ਰਾਰਤੀ, ਇਹ ਕਈ ਵਾਰੀ ਉਹਨਾਂ ਤੇ ਗੁੱਸਾ ਵੀ ਆਉਂਦਾ।
0: ਨਹੀਂ ਜੀ, ਬੱਚੇ ਬੱਚਿਆਂ ਦਾ ਸੁਭਾਅ ਇਹੋ ਜਿਹਾ ਹੁੰਦਾ। ਆਪਾਂ ਵੀ ਤਾਂ ਸ਼ਰਾਰਤਾਂ ਕਰਦੇ ਹੁੰਦੇ ਸੀ ਨਾ?
1: ਆਪਾਂ ਵੀ ਕਰਦੇ।
0: ਬਸ ਜੀ ਆ ਜਿਹੜਾ ਜ਼ਿੰਦਗੀ ਹੈ ਨਾ ਬਚਪਨ ਵਾਲੀ, ਆਹ ਵਾਰੀ ਵਾਰੀ ਨਹੀਂ ਮਿਲਦੀ। ਜੀ ਜੀ ਜੀ ਜੀ। ਤੇ ਜਗਦੇਵ ਜੀ,
1: ਹਾਂਜੀ,
0: ਸੁਣੀਏ ਫਿਰ ਤੁਹਾਡੀ ਪਸੰਦ ਦਾ ਗੀਤ।
1: ਓਕੇ, ਸਤਿ ਸ਼੍ਰੀ ਅਕਾਲ।

0: ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ।
1: ਸਤਿ ਸ਼੍ਰੀ ਅਕਾਲ ਜੀ, ਰਣਜੀਤ ਸਿੰਘ ਖੋਖਰ 17 ਯਾਰ ਤੋਂ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਰਣਜੀਤ ਭਾਈ, ਕੀ ਹਾਲ ਆ?
1: ਵਧੀਆ ਜੀ, ਵਧੀਆ, ਤੁਸੀਂ ਸੁਣਾਓ?
0: ਬਹੁਤ ਵਧੀਆ, ਬਹੁਤ ਵਧੀਆ। ਹੋਰ ਪਰਿਵਾਰ 'ਚ ਸਾਰੇ ਰਾਜੀ ਬਾਜੀ?
1: ਹਾਂਜੀ ਹਾਂਜੀ, ਬਿਲਕੁਲ।
0: ਅੱਛਾ, ਖੋਖਰ ਸਾਹਿਬ, ਤੁਹਾਡੇ ਖੱਤ ਪਹਿਲਾਂ ਬਹੁਤ ਆਉਂਦੇ ਹੁੰਦੇ ਸੀ।
1: ਹਾਂਜੀ,
0: ਅਤੇ ਮੇਲ ਵੀ ਪਿਛਲੇ ਦਿਨਾਂ ਤੁਹਾਡੇ ਆਉਂਦੇ ਹੁੰਦੇ ਸੀਗੇ, ਅਤੇ ਹੁਣ ਕਾਫੀ ਟਾਈਮ ਹੋ ਗਿਆ ਨਾ ਖੱਤ ਆਉਂਦੇ ਆ ਅਤੇ ਨਾ ਤੁਹਾਡੇ ਮੇਲ ਆਉਂਦੇ ਆ।
1: ਥੋੜਾ ਜਿਹਾ ਬਸ ਰੁਝਾਨ ਜ਼ਿੰਦਗੀ ਦਾ ਹੋ ਗਿਆ
0: ਜੀ ਜੀ
1: ਹੁਣ। ਹਾਂਜੀ, ਸ਼ੁਰੂ ਕਰਦੇ ਹੁਣ ਦੁਬਾਰਾ।
0: ਬਸ ਬਸ, ਜ਼ਰੂਰ ਜ਼ਰੂਰ, ਪ੍ਰੋਗਰਾਮ ਦੇ ਨਾਲ ਜ਼ਰੂਰ ਜੁੜੋ ਸਭ।
1: ਹਾਂਜੀ ਹਾਂਜੀ।
0: ਅਤੇ ਖੋਖਰ ਸਾਹਿਬ, ਤੁਹਾਡੇ ਜਿਹੜੇ ਖੱਤ ਆਉਂਦੇ ਹੁੰਦੇ ਸੀ ਨਾ, ਉਹਨਾਂ ਦੇ ਵਿੱਚ ਸ਼ੇਰੋ ਸ਼ਾਇਰੀ ਬਹੁਤ ਵਧੀਆ ਹੁੰਦੀ ਸੀ ਤੁਹਾਡੀ, ਹੈ ਨਾ?
1: ਹਾਂਜੀ।
0: ਖੋਖਰ ਸਾਹਿਬ,
1: ਹਾਂਜੀ,
0: ਤੁਹਾਡੀ ਜਿਹੜੀ ਰੁਚੀ ਆ ਨਾ, ਉਹ ਕੀ ਆ?
1: ਰੁਚੀ ਤਾਂ ਮੇਰੀ ਆ ਗਾਇਕੀ ਵਾਲੀ ਹੈ ਥੋੜੇ।
0: ਅੱਛਾ, ਗਾਇਕੀ ਦੀ ਆ, ਤੇ ਹੋਰ ਲਿਖਣੀ ਪੜ੍ਹਨ ਦੀ ਕੋਈ? ਅੱਛਾ, ਲਿਖਣ ਪੜ੍ਹਨ ਦੀ ਵੀ ਹੈ ਨਾ
1: ਜੀ ਜੀ।
0: ਤੇ ਕਿਸੇ ਵੀ ਕਲਾਕਾਰ ਦਾ ਜਿਹੜਾ ਤੁਹਾਨੂੰ ਪਸੰਦ ਆ ਨਾ ਗੀਤ, ਉਹ ਸੁਣਾਓ ਫਿਰ ਅੱਜ।
1: ਮੈਨੂੰ ਸਰਤਾਜ ਦਾ ਗਾਣਾ ਵੈਸੇ ਤਾਂ ਸਾਰੇ ਪਸੰਦ ਆ, ਪਰ ਇੱਕ ਮੈਨੂੰ ਬਹੁਤ ਪਸੰਦ ਆ ਗਾਣਾ
0: ਜੀ,
1: ਦਿਲ ਪਹਿਲਾਂ ਜਾਣੀ ਰਿਹਾ ਇੱਕ ਠੋਰ ਹੋ ਗਿਆ, ਦਿਲ ਪਹਿਲਾਂ

0: ਵਾਹ ਜੀ ਵਾਹ ਖੋਖਰ ਸਾਹਿਬ, ਬਹੁਤ ਵਧੀਆ ਤੁਹਾਡੀ ਆਵਾਜ਼, ਬਹੁਤ ਵਧੀਆ ਗਾਉਣ ਦਾ ਜਿਹੜਾ ਤੁਹਾਡਾ ਅੰਦਾਜ਼ ਆ ਨਾ ਉਹ ਵੀ। ਹਾਂਜੀ ਜੀ ਜੀ ਜੀ,
1: ਪ੍ਰੋਗਰਾਮ ਬਹੁਤ ਪਸੰਦ ਆ ਮੈਨੂੰ
0: ਜੀ ਜੀ,
1: ਆਵਾਜ਼ ਤੁਹਾਡੀ ਬਹੁਤ ਪਿਆਰੀ ਆ
0: ਜੀ। ਸ਼ੁਕਰੀਆ ਸਾਹਿਬ, ਆਕਾਸ਼ਵਾਣੀ ਸੂਰਤਗੜ੍ਹ ਦੇ ਪ੍ਰੋਗਰਾਮਾਂ ਨੂੰ ਪਸੰਦ ਕਰਨ ਵਾਸਤੇ।
1: ਹਾਂਜੀ,
0: ਤੇ ਰਣਜੀਤ ਜੀ,
1: ਹਾਂਜੀ,
0: ਅੱਜ ਫਿਰ ਕਲਾਕਾਰ ਸਰਤਾਜ ਹੀ ਸੁਣਾਈਏ ਤੁਹਾਨੂੰ?
1: ਸਰਤਾਜ, ਬਿਲਕੁਲ ਸਰਤਾਜ ਹੀ ਸੁਣਾਓ ਜੀ।
0: ਜੀ ਜ਼ਰੂਰ ਸੁਣਾਵਾਂਗੇ। ਤੇ
1: ਹਾਂਜੀ,
0: ਤੁਹਾਡੀ ਰੁਚੀ ਕਿਹਦੇ ਵਿੱਚ ਆ?
1: ਰੁਚੀ ਸ਼ੇਰੋ ਸ਼ਾਇਰੀ ਚ।
0: ਹਾਂ, ਕਿਉਂਕਿ ਤੁਹਾਡੇ ਜਿਹੜੇ ਖਤ ਆਉਂਦੇ ਸੀ ਨਾ, ਉਹਨਾਂ ਵਿੱਚ ਬਹੁਤ ਵਧੀਆ ਸ਼ੇਰ ਲਿਖੇ ਹੁੰਦੇ ਸੀਗੇ।
1: ਹਾਂਜੀ ਹਾਂਜੀ,
0: ਅੱਜ ਕੋਈ ਵਧੀਆ ਜਿਹਾ ਸ਼ੇਰ ਵੀ ਫਿਰ ਸੁਣਾਓ ਆਪਣੇ ਸਾਰੇ ਸਰੋਤਿਆਂ ਨੂੰ।
1: ਹਾਂ ਬਿਲਕੁਲ, ਮਿੱਟੀ ਦੀ ਖੁਸ਼ਬੂ ਤੇ ਮੈਂ ਸੁਣਾ ਰਿਹਾ ਤੁਹਾਨੂੰ।
0: ਜੀ ਜੀ,
1: ਆਪਸ ਦੇ ਵਿੱਚ ਗੂੜੀ ਪ੍ਰੀਤੀ ਜਿੱਦਾਂ ਚੰਨ ਚਕੋਰਦੀ ਏ
0: ਜੀ,
1: ਆਪਸ ਦੇ ਵਿੱਚ ਗੂੜੀ ਪ੍ਰੀਤੀ ਜਿੱਦਾਂ ਫੁੱਲ ਤੇ ਭੋਰਦੀ ਏ, ਜਿਵੇਂ ਪ੍ਰੀਤੀ ਗੂੜੀ ਸੱਜਣੋ ਛੰਮਾ ਤੇ ਪਰਵਾਨੇ ਦੀ, ਮਿੱਟੀ ਦੀ ਖੁਸ਼ਬੂ ਨਾਲ ਪ੍ਰੀਤੀ ਹੈ ਖੋਖਰ ਦੀਵਾਨੇ।
0: ਵਾਹ ਖੋਖਰ ਸਾਹਿਬ, ਬਹੁਤ ਹੀ ਵਧੀਆ ਗੱਲ ਲਿਖੀ ਤੁਸੀਂ। ਤੇ ਪ੍ਰੋਗਰਾਮ ਤੁਹਾਡੇ ਨਾਲ ਹੋਰ ਕੌਣ ਕੌਣ ਸੁਣਦੇ ਹੁੰਦੇ ਆ?
1: ਪ੍ਰੋਗਰਾਮ ਮੇਰੇ ਨਾਲ ਕਰਮਜੀਤ ਸਿੰਘ ਖੋਖਰ
0: ਜੀ,
1: ਗੁਰਸ਼ਰਨਜੀਤ ਖੋਖਰ
0: ਜੀ ਜੀ,
1: ਅੰਸ਼ਮਨ ਖੋਖਰ
0: ਹਾਂਜੀ,
1: ਨਿਰਵੈਰ ਸਿੰਘ ਖੋਖਰ
0: ਜੀ,
1: ਬਾਕੀ ਖੋਖਰ ਫੈਮਿਲੀ ਸਾਰੀ
0: ਜੀ। ਬਹੁਤ ਬਹੁਤ ਸ਼ੁਕਰੀਆ ਸਾਹਿਬ ਫੋਨ ਕਰਨ ਵਾਸਤੇ। ਸੁਣੀਏ ਫਿਰ ਸਰਤਾਜ ਦੀ ਆਵਾਜ਼ ਵਿੱਚ।
1: ਹਾਂਜੀ ਹਾਂਜੀ, ਬਿਲਕੁਲ।

0: ਦੁੱਖਾਂ ਵਿੱਚ ਤੋਂ ਸਾਨੂੰ ਪਾ ਦਿੱਤਾ,
1: ਜੀ
0: ਮਿਲਣਾ ਕੁਛ ਨਹੀਂ ਦਰਸ਼ਨਾ ਹੋਰ ਤੈਨੂੰ,
1: ਹਾਂ
0: ਜੋ ਮਿਲਿਆ ਸੀ ਉਹ ਵੀ ਰੇਤ ਰਲਾ ਦਿੱਤਾ, ਜੋ
1: ਆਹਾ
0: ਮਿਲਿਆ ਸੀ ਉਹ ਵੀ ਰੇਤ ਰਲਾ ਦਿੱਤਾ।
1: ਵਾਹ ਜੀ ਵਾਹ ਵਾਹ ਲੋਟ ਸਾਹਿਬ, ਬਹੁਤ ਹੀ ਵਧੀਆ, ਬਹੁਤ ਹੀ ਵਧੀਆ ਸ਼ੇਰ ਤੁਹਾਡਾ
0: ਮਾਲਕ ਦੀ ਕਿਰਪਾ ਜੀ,
1: ਜੀ।
0: ਸਾਵਲੀ ਹਜ਼ਾਰ ਨਾਲ।
1: ਵਾਹ ਜੀ ਵਾਹ, ਬਹੁਤ ਵਧੀਆ ਰੁਚੀ, ਪਰਮਾਤਮਾ ਨੇ ਤੁਹਾਨੂੰ ਇੰਨੀ ਸੋਹਣੀ ਕਲਮ ਬਖਸ਼ੀ ਆ, ਬਸ ਇਹਨੂੰ
0: ਮਾਲਕ ਦੀ ਮਿਹਰ,
1: ਧੰਨ ਭਾਗ ਲੱਗੇ ਸਭ।
0: ਮਿਹਰਬਾਨੀ ਜੀ।
1: ਤੇ ਤੁਹਾਡੇ ਨਾਲ ਪ੍ਰੋਗਰਾਮ ਹੋਰ ਕੌਣ ਕੌਣ ਸੁਣਦੇ ਹੁੰਦੇ ਆ?
0: ਪ੍ਰੋਗਰਾਮ ਜੀ ਆਪਣੇ ਦਰਸ਼ਨ ਲੋਟ, ਸਰਗੁਣ ਲੋਟ,
1: ਜੀ
0: ਇੰਦਰਜੀਤ ਪੁੱਤ,
1: ਜੀ
0: ਕਮਲਜੀਤ ਨੂੰਹ ਮੇਰੀ, ਮੀਨਾਕਸ਼ੀ ਪੋਤੀ,
1: ਜੀ ਜੀ
0: ਅਨੀ ਲੋਟ ਪੋਤਾ,
1: ਜੀ
0: ਸਾਰਿਕਾ ਤੇ ਨਿਹਾਰਿਕਾ, ਇਹ ਪੋਤੀਆਂ ਮੇਰੀਆਂ ਦੋ।
1: ਜੀ ਜੀ ਜੀ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਫਿਰ ਅੱਜ ਕਲਾਕਾਰ ਕਿਹੜਾ ਸੁਣਾ ਦਈਏ?
0: ਕਲਾਕਾਰ ਗੁਰਦਾਸ ਮਾਨ ਸੁਣਾ
1: ਜੀ। ਜ਼ਰੂਰ ਸੁਣਾਵਾਂਗੇ, ਜ਼ਰੂਰ। ਲੋਟ ਸਾਹਿਬ
0: ਠੀਕ ਹੈ ਜੀ,
1: ਬਹੁਤ ਬਹੁਤ ਸ਼ੁਕਰੀਆ ਸਾਹਿਬ ਫੋਨ ਕਰਨ ਵਾਸਤੇ।
0: ਮਿਹਰਬਾਨੀ ਜੀ, ਮਿਹਰਬਾਨੀ।
1: ਹੈਲੋ, ਮਿੱਟੀ ਦੀ ਖੁਸ਼ਬੂ ਪ੍ਰੋਗਰਾਮ।
2: ਨਮਸਕਾਰ ਜੀ।
1: ਨਮਸਕਾਰ, ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ ਜੀ?
2: ਹੰਸਰਾਜ ਭਾਟੀਆ ਜੀ।
1: ਹੰਸਰਾਜ ਭਾਟੀਆ ਜੀ, ਕਿੱਥੋਂ ਬੋਲ ਰਹੇ ਹੋ ਸਾਹਿਬ?
2: ਅਸੀਂ ਹੀਰਾਂ ਤੋਂ ਬੋਲਦੇ ਹਾਂ ਜਨਾਬ।
1: ਹੀਰਾਂ ਵਾਲੀ ਤੋਂ ਨਾ?
2: ਹਾਂਜੀ
1: ਜੀ ਜੀ ਜੀ ਜੀ ਕੀ ਕਾਰੋਬਾਰ ਕਰ ਰਹੇ ਹੋ, ਕੀ ਕੰਮ ਧੰਦੇ ਆਪਣੇ?
2: ਕੰਮ ਧੰਦੇ ਤਾਂ ਜੀ, ਪਹਿਲਾਂ ਮੈਂ ਦਰਜੀ ਦਾ ਕੰਮ ਕਰਦਾ ਸੀਗਾ
1: ਜੀ।
2: ਦਾ
1: ਅੱਛਾ,
2: ਤੇ ਹੁਣ ਨਵੰਬਰ 'ਚ ਮੇਰੇ ਪੇਸਮੇਕਰ ਪਿਆ ਸੀ, ਹਾਰਟ ਦਾ ਆਪਰੇਸ਼ਨ ਹੋਇਆ ਸੀਗਾ, ਤੇ ਹੁਣ ਮੈਂ ਵਿਹਲਾ ਹੀ ਹੈਗਾ, 8-10 ਮਹੀਨੇ ਹੋ ਗਏ।
1: ਅੱਛਾ ਅੱਛਾ ਅੱਛਾ, ਚਲੋ ਪਰਮਾਤਮਾ ਤੁਹਾਨੂੰ ਬਹੁਤ ਜਲਦੀ ਸਵਸਥ ਕਰੂਗਾ ਸਾਹਿਬ।
2: ਹਾਂਜੀ
1: ਜੀ, ਤੇ
2: ਮਿਹਰਬਾਨੀ ਤੁਹਾਡੀ।
1: ਜੀ ਜੀ ਜੀ ਪਟਿਆ ਜੀ, ਤੇ ਤੁਹਾਡਾ ਹੋਰ ਫਿਰ ਰੁਚੀ ਕੀ ਆ ਤੁਹਾਡੀ?
2: ਰੁਚੀ ਇਹ ਹੈ ਜੀ, ਬਸ ਰੇਡੀਓ ਸੁਣਦਾ, ਮੈਂ ਫੋਨ ਤਾਂ ਸੁਣਦਾ ਨਹੀਂ ਕਦੇ।
1: ਅੱਛਾ, ਤੇ ਰੇਡੀਓ ਸੁਣਦੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ?
2: ਮੈਨੂੰ ਟਾਈਮ ਹੋ ਗਿਆ ਜੀ, ਜਦੋਂ ਮੇਰੀ ਉਮਰ 5 ਸਾਲ ਦੀ ਸੀਗੀ।
1: ਅੱਛਾ,
2: ਹੁਣ ਮੇਰੀ ਉਮਰ 62 ਸਾਲ ਦੀ ਹੈਗੀ ਹੈ।
1: ਠੀਕ ਹੈ ਠੀਕ ਹੈ। ਪਾਟਿਆ ਜੀ, ਫਿਰ ਅੱਜ ਤੁਹਾਨੂੰ ਕਲਾਕਾਰ ਕਿਹੜਾ ਸੁਣਾ ਦਈਏ?
2: ਗੁਰਦਾਸ ਮਾਨ ਜੀ।
1: ਜ਼ਰੂਰ ਸੁਣਾਵਾਂਗੇ ਗੁਰਦਾਸ ਮਾਨ, ਤੇ ਤੁਹਾਡੇ ਨਾਲ ਪ੍ਰੋਗਰਾਮ ਹੋਰ ਕੌਣ ਕੌਣ ਸੁਣਦੇ ਹੁੰਦੇ ਆ?
2: ਮੇਰੇ ਨਾਲ ਹੈ ਜੀ, ਇੱਕ ਤਾਂ ਮੇਰੀ ਮਿਸਿਜ ਹੈ
1: ਜੀ
2: ਕ੍ਰਿਸ਼ਨਾ ਰਾਣੀ,
1: ਹਾਂਜੀ,
2: ਤੇ ਇੱਕ ਦਾ ਨਾਮ ਮਨੀਸ਼ ਕੁਮਾਰ ਹੈ, ਇੱਕ ਦਾ ਨਾਮ ਅਜੇ ਕੁਮਾਰ ਹੈ
1: ਜੀ।
2: ਸਾਡੀ ਨੂੰਹ ਹੈ ਆਰਤੀ,
1: ਠੀਕ ਹੈ ਜੀ,
2: ਤੇ ਦੋ ਪੋਤੀਆਂ ਹੈ ਜਸਿਕਾ ਤੇ ਵੰਸ਼ਿਕਾ, ਤੇ ਹੀਰਾਣੀ ਤੋਂ ਸਾਡੇ ਨਾਲ ਹੈ ਸੁਭਾਸ਼ ਗੁਜ਼ਾਰਾ ਜੀ,
1: ਜੀ ਜੀ
2: ਸਿਰਵਣ ਰਣਵਾ ਜੀ, ਤੇ ਕੇਸਰੀ ਸਿੰਘ ਕਪੂਰ ਹੈ ਜੀ, ਬਿੱਲੂ ਸੂਤ।
1: ਠੀਕ ਆ ਭਾਟੀਆ ਜੀ, ਫਿਰ ਸੁਣੋ ਗੁਰਦਾਸ ਮਾਨ ਦੀ ਆਵਾਜ਼ ਵਿੱਚ ਆ ਗਈ।

0: ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ।
1: ਸਰ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਆਪਣਾ ਨਾਮ ਵੀ ਦੱਸ ਦਿਓ ਜੀ।
1: ਸਰ ਜੀ, ਮੈਂ 1-Way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ
0: ਜਗਦੀਸ਼ ਰਾਏ ਗਰਗ ਹੈ ਨਾ?
1: ਗਰਗ ਬੋਲ ਰਿਹਾ ਜੀ।
0: ਵਾਹ ਜੀ ਵਾਹ, ਵਾਹ ਜੀ ਵਾਹ। ਹੋਰ ਗਰਗ ਸਾਹਿਬ ਕੀ ਹਾਲ ਆ?
1: ਬਸ ਮੇਰਾ ਨੇ ਜੀ, ਔਰ ਗਰਮੀ ਬਹੁਤ ਪੈ ਰਹੀ ਹੈ।
0: ਹਾਂਜੀ ਹਾਂਜੀ,
1: ਪਰ
0: ਗਰਮੀ
1: ਫਿਰ ਵੀ ਤੁਹਾਡੇ ਪ੍ਰੋਗਰਾਮ ਨਾਲ ਜਦੋਂ ਜੁੜ ਜਾਂਦੇ ਹਾਂ ਸਾਨੂੰ ਠੰਡ ਦਾ ਅਹਿਸਾਸ ਹੋਣ ਲੱਗ ਜਾਂਦਾ।
0: ਹਾਂਜੀ ਹਾਂਜੀ, ਉਹ ਤਾਂ ਹੈ ਸਾਹਿਬ, ਉਹ ਤਾਂ ਹੈ।
1: ਹਾਂਜੀ
0: ਹਾਂਜੀ ਹਾਂਜੀ ਹਾਂਜੀ,
1: ਕਿਉਂਕਿ ਰੇਡੀਓ ਸਾਡੀ ਰੂਹ ਦੀ ਖੁਰਾਕ ਹੈ।
0: ਜੀ ਜੀ ਜੀ, ਆਪਣੇ ਸਾਰਿਆਂ ਦੀ
1: ਰੱਜ ਜਾਂਦੀ ਹੈ।
0: ਹਾਂਜੀ ਹਾਂਜੀ,
1: ਫਿਰ ਰੁੱਤਾਂ ਕਿਹੋ ਜਿਹੀਆਂ ਵੀ ਹੋਣ
0: ਹਾਂਜੀ ਹਾਂਜੀ
1: ਵਧੀਆ ਲੱਗਦੀਆਂ।
0: ਜੀ ਜੀ ਜੀ ਜੀ, ਸਹੀ ਹੈ ਸਹੀ ਹੈ ਸਹੀ ਹੈ। ਤੇ ਗਰਗ ਸਾਹਿਬ
1: ਜੀ, ਸਰ
0: ਜਿਹੜਾ ਤੁਹਾਡਾ ਮਾਨਸਾ ਜਿਹੜਾ ਸ਼ਹਿਰ ਆ,
1: ਜੀ ਜੀ,
0: ਤੁਹਾਨੂੰ ਜਾਣਕਾਰੀ ਹੋਵੇ ਤਾਂ ਇਹਦਾ ਨਾਮ ਮਾਨਸਾ ਕਿਵੇਂ ਪਿਆ, ਪਤਾ ਹੈ ਕੋਈ?
1: ਸਰ ਜਿੱਥੋਂ ਤੱਕ ਮੇਰੀ ਜਾਣਕਾਰੀ ਤਾਂ
0: ਜੀ,
1: ਵੀ ਇੱਥੇ ਜਦੋਂ ਤੋਂ ਇਹ ਸ਼ਹਿਰ ਵਸਿਆ,
0: ਹਾਂਜੀ,
1: ਇੱਥੇ ਮਾਨਸਾਹੀਆ ਜਿਹੜਾ ਹੈ, ਇਸ ਗੋਤ ਦੇ ਲੋਕ ਜ਼ਿਆਦਾ ਸੀਗੇ
0: ਜੀ।
1: ਉਹ ਮਾਨਸਾਹੀਆ ਤੋਂ ਹੌਲੀ ਹੌਲੀ ਉਹ ਮਾਨਸਾਹੀਆ ਛੋਟਾ ਹੁੰਦਾ ਮਾਨਸਾ ਤੱਕ ਹੀ ਸੀਮਿਤ ਰਹਿ ਗਿਆ।
0: ਅੱਛਾ ਅੱਛਾ, ਤੇ ਤੁਹਾਡੇ ਇੱਥੇ ਮਾਨਸਾ ਦੀ ਕੋਈ ਖਾਸੀਅਤ ਸਾਹਿਬ ਸ਼ਹਿਰ ਦੀ?
1: ਮਾਨਸਾ ਦੀ ਬਹੁਤ ਵੱਡੀ ਖਾਸੀਅਤ ਹੈ, ਕਿਉਂਕਿ ਮਾਨਸਾ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਹੋਈ ਹੈ ਵਿਸ਼ਵ ਪ੍ਰਸਿੱਧ
0: ਜੀ,
1: ਅਜਮੇਰ ਸਿੰਘ ਔਲਖ ਜੀ, ਪੰਜਾਬੀ ਦੇ ਨਾਟਕਕਾਰ, ਕਹਾਣੀਕਾਰ
0: ਜੀ ਜੀ ਜੀ ਜੀ ਹਾਂਜੀ ਹਾਂਜੀ,
1: ਉਹਨਾਂ ਦਾ ਨਾਮ ਵਿਸ਼ਵ ਦੇ ਵਿੱਚ ਪ੍ਰਸਿੱਧ ਰਿਹਾ
0: ਜੀ ਜੀ ਜੀ,
1: ਇਸ ਕਰਕੇ ਮਾਨਸਾ ਦੀ ਧਰਤੀ ਉਹਨਾਂ ਕਰਕੇ ਵੀ ਪ੍ਰਸਿੱਧ ਹੈ।
0: ਹਾਂਜੀ ਹਾਂਜੀ ਹਾਂਜੀ,
1: ਬਾਕੀ ਲੋਕ ਮਿੱਠ ਬੋਲੜੇ ਨੇ ਜੀ,
0: ਹਾਂਜੀ
1: ਪਿਆਰ ਨਾਲ ਰਹਿੰਦੇ ਨੇ
0: ਜੀ,
1: ਇਹ ਵੀ ਇੱਥੋਂ ਦੀ ਖਾਸੀਅਤ ਹੈ
0: ਜੀ ਜੀ। ਤੇ ਮਾਨਸਾ ਦੇ ਸਾਡੇ ਦੋਸਤ ਵੀ ਗਰਗ ਸਾਹਿਬ ਵੀ ਬਹੁਤ ਮਿੱਠਾ ਬੋਲ ਰਿਹਾ ਜੀ।
1: ਸ਼ੁਕਰੀਆ ਜੀ, ਸ਼ੁਕਰੀਆ।
0: ਤੇ ਗਰਗ ਸਾਹਿਬ, ਤੁਹਾਡੀ ਰੁਚੀ ਕੀ ਆ?
1: ਬਸ ਮੇਰੀ ਰੁਚੀ ਤਾਂ ਜੀ ਬਸ ਰੇਡੀਓ ਨਾਲ ਜੁੜੇ ਰਹਿਣਾ
0: ਜੀ,
1: ਤੇ ਆਨੰਦਿਤ ਹੋਏ ਰਹਿਣਾ।
0: ਵਾਹ ਜੀ,
1: ਨਾ ਦੁੱਖ ਨਾ ਸੁੱਖ,
0: ਵਾਹ ਵਾਹ ਵਾਹ,
1: ਨਾ ਗਰਮੀ ਨਾ ਸਰਦੀ,
0: ਆਹਾ ਹਾ,
1: ਬਸ ਇਹਦੇ ਚ ਸਰਾ ਬੋਰ ਰਹੀਦਾ ਤੇ ਬਸ ਆਨੰਦ ਹੀ ਆਨੰਦ ਹੈ
0: ਜੀ ਜੀ ਜੀ। ਤੇ ਫਿਰ ਅੱਜ ਫਿਰ ਗਾਣਾ ਕਿਹੜਾ ਸੁਣਾ ਦਈਏ ਤੁਹਾਨੂੰ, ਕਿਹੜੇ ਕਲਾਕਾਰ ਦਾ ਸੁਣਾ ਦਈਏ?
1: ਸਰ ਅੱਜ ਗਾਣਾ ਸੁਣਾਂਗੇ ਨੰਦ ਲਾਲ ਨੂਰਪੁਰੀ ਦੀ ਕਲਮ ਦੇ ਵਿੱਚੋਂ ਉਭਰਿਆ ਗੀਤ
0: ਜੀ,
1: ਐਸ ਮਹਿੰਦਰ ਜੀ ਦਾ ਸੰਗੀਤ ਤੇ ਸੁਰਿੰਦਰ ਕੌਰ ਦੀ ਆਵਾਜ਼
0: ਜੀ,
1: ਔਰ ਤਿੰਨਾਂ ਦਾ ਸੁਮੇਲ ਜੋ ਗੀਤ ਹੈ, ਮੇਰੀ ਇੱਛਾ ਥੋੜਾ ਜਿਹਾ ਮੈਂ ਤਰਨਮ ਦੇ ਵਿੱਚ ਦੱਸ
0: ਜੀ, ਦੱਸੋ ਸਾਹਿਬ।

0: ਵਾਹ ਜੀ ਵਾਹ ਵਾਹ ਵਾਹ। ਗਰਗ ਸਾਹਿਬ
1: ਜੀ ਜੀ,
0: ਤੁਹਾਡੇ ਨਾਲ ਪ੍ਰੋਗਰਾਮ ਹੋਰ ਕੌਣ ਕੌਣ ਸੁਣਦੇ ਹੁੰਦੇ ਆ?
1: ਸਰ ਮੈਂ ਤਾਂ ਮੇਰੇ ਦੋਸਤ ਜ਼ਰੂਰ ਸੁਣਦੇ ਨੇ, ਮੇਰੇ ਦੋਸਤ ਵਕੀਲ ਸਾਹਿਬ ਨੇ,
0: ਨਾਮ ਦੱਸ ਦੋ ਵਕੀਲ ਸਾਹਿਬ ਦਾ,
1: ਵਰਿੰਦਰ ਕੁਮਾਰ ਜੀ
0: ਜੀ,
1: ਉਹ ਮੇਰੇ ਪੱਕੇ ਦੋਸਤ ਨੇ ਔਰ ਮੇਰੇ ਨਾਲ ਹੀ ਪ੍ਰੋਗਰਾਮ ਸੁਣਦੇ ਨੇ।
0: ਠੀਕ ਹੈ,
1: ਕਾਲ ਤਾਂ ਨਹੀਂ ਕਦੇ ਲਾਉਂਦੇ ਪਰ ਸੁਣ ਆਨੰਦ ਜ਼ਰੂਰ ਮਾਣਦੇ ਨੇ।
0: ਅੱਛਾ ਅੱਛਾ, ਹੋਰ ਪਰਿਵਾਰ ਚ?
1: ਪਰਿਵਾਰ ਚ ਲਗਭਗ ਮੈਂ ਇਕੱਲਾ ਹੀ ਆ ਜੀ।
0: ਅੱਛਾ ਅੱਛਾ,
1: ਬੱਚੇ ਦੂਰ ਰਹਿੰਦੇ ਨੇਗੇ
0: ਜੀ ਜੀ,
1: ਘਰ ਚ ਇਕੱਲਾ ਹੀ ਹੋਣਾ ਜੀ
0: ਜੀ ਜੀ। ਜਗਦੀਸ਼ ਜੀ
1: ਜੀ ਸਰ,
0: ਸੁਣੀਏ ਫਿਰ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਆਪਾਂ ਗੀਤ।
1: ਬਿਲਕੁਲ ਸਰ ਬਿਲਕੁਲ, ਵਿਹੜੇ ਦੇ ਵਿੱਚ ਬਹਾਰ ਆ ਜਾਏਗੀ
0: ਜੀ। ਸ਼ੁਕਰੀਆ ਸਾਹਿਬ ਫੋਨ ਕਰਨ ਵਾਸਤੇ।

0: ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ।
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ ਜੀ?
1: ਸੋਹਣ ਰਾਮ ਬੋਲਦਾ ਜੀ, ਪਿੰਡ ਡੱਬ ਵਾਲੀ ਮਲਕੋ ਤੋਂ ਜੀ।
0: ਤੁਹਾਡਾ ਫੋਨ ਪਹਿਲੀ ਵਾਰੀ ਮਿਲਿਆ?
1: ਬਿਲਕੁਲ ਪਹਿਲੀ ਵਾਰ ਮਿਲਿਆ ਜੀ। ਦੇਖੋ, ਮੈਨੂੰ ਲੱਗਦਾ 2001 ਦੇ ਵਿੱਚ ਇਹ ਪ੍ਰੋਗਰਾਮ, ਮੈਨੂੰ ਸ਼ੱਕ ਪੈਂਦਾ ਵੀ ਸ਼ੁਰੂ ਹੋਇਆ।
0: ਨਹੀਂ ਜੀ, 1996 'ਚ ਸ਼ੁਰੂ ਹੋਇਆ ਸੀ ਪ੍ਰੋਗਰਾਮ।
1: ਬਹੁਤ ਵਧੀਆ ਪ੍ਰੋਗਰਾਮ ਆਪਣਾ ਚੱਲ ਰਿਹਾ ਤੇ ਅੱਜ ਮੇਰੇ ਯਾਦ ਆਇਆ, ਮੈਂ ਅੱਜ ਲਾਸਟ ਸ਼ੁੱਕਰਵਾਰ ਹੈ
0: ਹਾਂਜੀ ਹਾਂਜੀ
1: ਮਹੀਨੇ ਦਾ
0: ਜੀ,
1: ਰਿਕਾਰਡਿੰਗ ਚੱਲ ਰਹੀ ਹੋਗੀ, ਮੈਂ 11 ਵਜੇ ਦਾ ਲੱਗਿਆ ਜੀ।
0: ਜੀ ਜੀ ਜੀ ਜੀ ਬਹੁਤ ਬਹੁਤ ਵਧਾਈ ਸਾਹਿਬ ਤੁਹਾਨੂੰ ਫੋਨ ਪਹਿਲੀ ਵਾਰੀ ਮਿਲਣ ਵਾਸਤੇ ਤਾਂ।
1: ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਜੀ,
0: ਹਾਂਜੀ
1: ਬਹੁਤ
0: ਹਾਂਜੀ।
1: ਵਧੀਆ।
0: ਤੇ ਸੋਹਣ ਜੀ,
1: ਹਾਂਜੀ,
0: ਤੁਹਾਡਾ ਕਾਰੋਬਾਰ ਕੀ ਉਹ ਵੀ ਦੱਸ ਦਿਓ।
1: ਕਾਰੋਬਾਰ ਮਿਹਨਤ ਮਜ਼ਦੂਰੀ ਹੈ ਸਰ ਜੀ ਸਾਡਾ।
0: ਅੱਛਾ ਅੱਛਾ ਅੱਛਾ,
1: ਬਿਲਕੁਲ ਜੀ ਬਿਲਕੁਲ, ਇਸੇ ਦੇ ਵਿੱਚ ਹੀ ਮਿਹਨਤ
0: ਹਾਂਜੀ ਹਾਂਜੀ
1: ਚਾਹੀਦੀ ਹੈ ਜੀ, ਬਰਕਤ ਪਰਮਾਤਮਾ ਪਾਉਂਦਾ ਹੈ।
0: ਜੀ ਜੀ ਜੀ ਜੀ। ਤੇ ਤੁਹਾਡਾ ਪਿੰਡ ਦੱਸਿਆ ਡੱਬ ਵਾਲੀ ਮਲਕੋਕੀ?
1: ਹਾਂਜੀ, ਮਲੋਟ ਦੇ ਨਾਲ ਹੀ ਹੈ ਜੀ।
0: ਅੱਛਾ ਅੱਛਾ ਅੱਛਾ, ਪ੍ਰੋਗਰਾਮ ਹੋਰ ਤੁਹਾਡੇ ਨਾਲ ਕੌਣ ਕੌਣ ਸੁਣਦੇ ਹੁੰਦੇ ਆ, ਨਾਮ ਦੱਸੋ ਸਭ ਸਾਰਿਆਂ ਦੇ।
1: ਪ੍ਰੋਗਰਾਮ ਤਾਂ ਸਰ ਜੀ ਮੈਂ ਇਕੱਲਾ ਹੀ ਸੁਣਦਾ ਜੀ, ਬਿਲਕੁਲ।
0: ਅੱਛਾ,
1: ਮੈਂ 10 ਸਾਲਾਂ ਦਾ ਸੀਗਾ ਛੋਟਾ ਜਿਹਾ,
0: ਹਾਂਜੀ,
1: ਜਦੋਂ ਦਾ ਮੈਨੂੰ ਲਗਨ ਹੋਇਆ ਰੇਡੀਓ ਦੇ ਨਾਲ।
0: ਜੀ ਜੀ ਜੀ।
1: ਤੇ ਉਦੋਂ ਬਾਅਦ ਮੈਂ ਪ੍ਰੋਗਰਾਮ ਸਾਰੇ ਸੂਰਤਗੜ੍ਹ ਦੇ ਆਪਣੇ ਸੁਣਦਾ ਜੀ।
0: ਜੀ ਬਹੁਤ ਸ਼ੁਕਰੀਆ ਸਾਹਿਬ, ਬਹੁਤ ਧੰਨਵਾਦ ਤੁਹਾਡਾ।
1: ਹਾਂਜੀ, ਪ੍ਰੋਗਰਾਮ ਚ ਅੱਜ ਫੋਨ ਪਹਿਲੀ ਵਾਰ ਲੱਗਿਆ ਮੇਰਾ, ਬਚਪਨ ਤੋਂ ਲੈ ਕੇ ਮੈਂ 3 ਜਵਾਕਾਂ ਦਾ ਪਿਤਾ ਹੋ ਗਿਆ।
0: ਤੇ ਸੋਹਣ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਫਿਰ।
1: ਸਰ ਬਹੁਤ ਬਹੁਤ ਸ਼ੁਕਰੀਆ
0: ਜੀ ਜੀ। ਤੇ ਅੱਜ ਕਲਾਕਾਰ ਕਿਹੜਾ ਸੁਣਾਈਏ ਤੁਹਾਨੂੰ, ਉਹ ਵੀ ਦੱਸ ਦਿਓ।
1: ਕਲਾਕਾਰ ਕੋਈ ਵੀ ਤੁਸੀਂ ਆਪਦੀ ਪਸੰਦ ਦਾ ਸੁਣਾਓ ਅੱਜ ਜੀ ਮੈਨੂੰ ਤਾਂ।
0: ਜੀ ਬਹੁਤ ਬਹੁਤ ਸ਼ੁਕਰੀਆ ਸਾਹਿਬ ਫੋਨ ਕਰਨ ਵਾਸਤੇ।

ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਤਕਨੀਕੀ ਸਾਥੀ ਸੀ ਧਰਮਪਾਲ ਅਤੇ ਨਰਿੰਦਰ ਸ਼ਰਮਾ, ਕੰਟਰੋਲ ਰੂਮ 'ਚ ਅਤੇ ਟਰਾਂਸਮੀਟਰ 'ਤੇ ਮੋਹਿਤ ਅਗਰਵਾਲ, ਸੋਹਨ ਲਾਲ ਅਤੇ ਦਵਿੰਦਰ। ਸਾਡੇ ਕੰਸੋਲ ਦੇ ਸਾਥੀ ਆ ਬਲਵਿੰਦਰ ਕਲਿਆਣਾ। ਪ੍ਰੋਗਰਾਮ ਦੇ ਸੰਯੋਜਕ ਸੀ ਨਵੀਨ ਸਿਸੋਦੀਆ। ਹੁਣ ਆਪਣੇ ਦੋਸਤ ਦੁਰਗਾ ਰਾਮ ਨਾਇਕ ਨੂੰ ਅੱਜ ਦੇ ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਤੋਂ ਇਸ ਗੱਲ ਦੇ ਨਾਲ ਦਵੋ ਇਜਾਜ਼ਤ ਕਿ ਅੱਖਾਂ ਦੇ ਵਿੱਚ ਇੰਜ ਉਡੀਕਾਂ ਰਹਿ ਗਈਆਂ, ਪੱਥਰ ਉੱਤੇ ਜਿਵੇਂ ਲੀਕਾਂ ਰਹਿ ਗਈਆਂ, ਲੋਕੀ ਆਖਣ ਚੁੱਪ ਚੁਪੀਤਾ ਰਹਿੰਦਾ ਏ, ਮੇਰੇ ਅੰਦਰ ਕੂਕਾਂ ਚੀਕਾਂ ਰਹਿ ਗਈਆਂ। ਰੱਬ ਰਾਖਾ, ਸ਼ੱਬਾ ਖੈਰ।